ਸਤ ਦਸੈ ਪੈਦਾ ਜੀ ਬਹਰੁਕੁ ਗਰਾਏ ਮਾਇਲੇ ਚੈਤਨ੍ਯ ਪਾਰੇ ਤਸੈ ਚੈਤਨ੍ਯ ਹੁਣ ਗਈ ਸਕਲ ਜੀ ਵਿਦ੍ਯਈ ਸਰੂਪਮਾ ਪਸੀ ਲਾਗੇ ਜਨਮ ਕਰਨ ਤੀ ਬਰਮਲੇ ਦਿਯਹਰੁਮਾ ਫਾਸੀ ਘਰ ਕਾ ਬਾਹਿਰ ਭਿਤ